ਮੁਸਲਮਾਨਾਂ ਸਬਸਰੀਅਤ ਪ੍ਰਭਤ ਰਵੀਚਾਰ ਬੰਦੇ ਸਿਰ ਦੇ ਪਹੁੰਚ ਬੰਦੀ ਵੇਖਣ ਕਦੀ ਦਾ ਹਿੰਦੂ ਸਾਲਾ ਸਾਲਾ ਅੰਦਰ ਸਰੂਪ ਪਾ ਤੀਰਥ ਨਾਵਰ ਚਾ ਪੂਜਾ ਕਰੋ ਆਸ ਬੇਕਾਰ ਜੋਗੀ ਸੁਣ ਧਿਆਉਂ ਜੀ।

ਦਾਨ ਮਹਿੰਦਾ ਤਲਿਕਾ ਕੇ ਮਿਲਾ ਤਮ ਸੁਖਲਾਈਏ ਕੂੜਾ ਲਾਲਚ ਛੱਡਿਆ ਹੋਏ ਮਨ ਲਗਤੇ ਆਈਏ ਫਲ ਤੇਵੇ ਪਾਈਏ ਜਿਵੇਂ ਘਰ ਕਮਾਈਏ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ।

0: ਸਿੱਖਾਂ ਕੰਚੋਂ ਆਇਆ ਘਬਰਾਵਣ ਥੀਆ ਉਹ ਮਾਂ ਚੁੱਪ ਪਿਆ ਵੀ ਤੱਕਿਆ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ

ਪਲਾਣੇ ਪਾਉਣ ਵੇ ਘਰ ਹਰਮ ਸਵਾਰਿਆ ਕੋਠੇ ਮਟ ਮਾੜੀਆ ਲੈ ਬੈਠੇ ਕਿਰਪਾ ਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁਜ ਨਾ ਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇ।

0: ਬੌੜੀ ਸਤਿਗੁਰ ਵੱਡਾ ਕਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਕੇ ਨਦਰੀਆਂ ਜਾਂ ਭਾਣਾ ਦਾ ਮਨ ਵਸਾਈਆਂ ਘਰ ਹੁਕਮ ਸਖਤ ਘਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੂੰ ਠਹਿਣੋ ਨਿਗ ਪਾਈਆਂ ਸਹਿ ਤੂੰ ਠਹਿਣੋ ਨਿਗ ਪਾਈਆਂ
1: ਗੁਰਸਿੱਖਾ ਮਨ ਹਰਿ

ਸੱਚਾ ਅੱਗੇ ਰੱਖਿਆ ਕੋਈ ਨਾ ਪਿਟਿਓ ਜਾਏ, ਸੱਚਾ ਹੱਕ ਜੀਵਾ ਲੱਗਾ ਪ੍ਰੰਸਲ ਕਹਤੀ ਜਾਏ, ਸੱਚਾ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਪੰਜਵਾਂ ਪਾਇਆ ਕਿਰਤ ਤਾਂ ਹਵਾ ਪਾ ਕਵਿਤ।